0: ਤੁਸੀਂ ਫੌਜ ਵਿੱਚ ਉਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈਂ ਔਰ ਦੇਸ਼ ਕੀ ਰਕਸ਼ਾ ਕਰਤੇ ਹੈਂ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈਂ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਆਪਣਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈਂ। ਇਸ ਵਰਦੀ ਕੋ ਪਹਿਨ ਕਰ ਮੁਝੇ ਬਹੁਤ ਗਰਵ ਮਹਿਸੂਸ ਹੋਤਾ ਹੈ ਔਰ ਯਹੀ ਮੁਝੇ ਸੈਨਿਕ ਕੇ ਕਰਤਵਯੋਂ ਕਾ ਅਹਿਸਾਸ ਕਰਾਤੀ ਹੈ।
0: ਮੇਰੇ ਕੋ ਵੀ ਇਹ ਵਰਦੀ ਬਹੁਤ ਅੱਛੀ ਲੱਗਦੀ ਹੈ। ਇੱਕ ਦਿਨ ਮੈਂ ਵੀ ਇਸੇ ਪਹਿਨੂੰਗਾ ਔਰ ਦੇਸ਼ ਕੀ ਰਕਸ਼ਾ ਕਰੂੰਗਾ।
1: ਸ਼ਾਬਾਸ਼ ਪੁੱਤਰ, ਸ਼ਾਬਾਸ਼। ਦੇਸ਼ ਕੋ ਤੁਮਹਾਰੇ ਜੈਸੇ ਨਿਡਰ ਔਰ ਸਾਹਸੀ ਬੱਚੋਂ ਕੀ ਹੀ ਤੋ ਜ਼ਰੂਰਤ ਹੈ।

0: ਚਲ ਗਈ। ਤੋ ਗੰਦਮ ਵੀ ਉਹ ਦੇਖੇ ਹੈ ਕਿ ਬਈ ਆਪਣਾ ਹੀ ਗਰਮੀ ਕਾ ਟਾਈਮ ਚੱਲ ਰਿਹਾ, ਹਰ ਗਰਮੀ ਕਾ ਜੋ ਟਾਈਮ ਹੈ ਇਸਮੇ ਬਾਈ ਪਾਣੀਪਾਤ ਕਾ ਵੀ ਹਮਨੇ ਧਿਆਨ ਰੱਖਣਾ ਪੜੇਗਾ, ਕਿਉਂਕਿ ਜੋ ਗੰਨਾ ਹੋ ਲਗਭਗ ਬਾਈ ਚਾਹੇ ਮੋਢੀ ਫਸਲ ਹੋ, ਮੋਢੀ ਫਸਲ ਮੈਂ ਬਾਈ ਨਹੀਂ ਹੋ ਗਿਆ ਹੈ ਕਿ ਹਮਨੇ ਜੋ ਦੂਣੀ ਖਾਦ ਕੀ ਮਾਤਰਾ ਹੈ ਲਗਭਗ ਡੇਢੀ ਦੂਣੀ ਹਮਨੇ ਖਾਦ ਕੀ ਮਾਤਰਾ ਹਵਾ ਦੇਣੀ ਪੜੇ ਹੈ। ਔਰ ਗਰਮੀਆਂ ਮੈਂ ਦਸ ਇੱਕ ਦਿਨ ਕੇ ਅੰਤਰਾਲ ਪਾ ਹਮਨੇ ਸਿੰਚਾਈ ਇਸਮੇ ਕਰਦੀ ਰਹਿਣੀ ਪੜੇ ਹੈ, ਤਬ ਜਾ ਕੇ ਇਸਕੀ ਜੋ ਵਡਵਾਰ ਹੈ ਉਹ ਪਾਓ ਹੈ। ਨਹੀਂ ਤੋ ਫਿਰ ਕਿਉਂ ਹੈ ਕਿ ਆਪਣਾ ਜੋ ਬਰਸਾਤ ਕਾ ਟਾਈਮ ਚੌਮਾਸੇ ਕਾ ਟਾਈਮ ਆਊਗਾ ਇਤਨੇ ਬਈ ਉਹ ਪੂਰੀ ਵਡਵਾਰ ਨਹੀਂ ਲੈ ਪਾਓਗਾ, ਔਰ ਫਿਰ ਇਸਮੇ ਥੋੜ੍ਹੀ ਹੀ ਸਮੱਸਿਆ ਆ ਜਾਏਗੀ ਬਈ ਕਿਤੇ ਬਾਂਧਣ ਕੀ ਕਿਤੇ ਪੜਨ ਕੀ। ਤੋ ਇਹ ਦੇਖੇ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਸਿਫਾਰਿਸ਼ ਯਾ ਕਰੀਜ਼ਾ ਹੈ ਕਿ ਬਈ ਆਪਣੀ ਜੋ ਖਾਦ ਕੀ ਮਾਤਰਾ ਹੈ ਉਹ ਹਮਨੇ ਸਾਰੀ ਇਸਮੇ ਦੇ ਦੇਣੀ ਹੈ। ਬਸ ਇਹ ਹੈ ਕਿ ਬਈ ਪਾਣੀ ਕਾ ਥੋੜ੍ਹਾ ਹਮਨੇ ਧਿਆਨ ਰੱਖਣਾ ਪੜਾ, ਗਰਮੀ ਹਮਨੇ ਠੀਕ ਢੰਗ ਤੇ ਪੁਜਾਈ ਪੁਗਾਇਆ ਜਾ ਪਾਣੀ, ਠੀਕ ਵੱਡੋ ਬਾਰਿਸ਼ ਕੀ ਹੋ ਜਾਏ, ਠੀਕ ਪੈਦਾਵਾਰ ਕਿਸਾਨ ਬਾਈ ਇਸਮੇ ਲੈ ਸਕੇ। ਮੋਢੀ ਮੈਂ ਨੂੰ ਦੇਖਾ ਹੈ ਕਿ ਬਈ ਹਮਨੇ ਸਿੰਚਾਈ ਟਾਈਮ ਟਾਈਮ ਪਰ ਹਮਨੇ ਜ਼ਿਆਦਾ ਥੋੜ੍ਹੀ ਕਰਨੀ ਪੜੇ ਖਰਪਤਵਾਰ ਨਿਯੰਤਰਣ ਕੇ ਲਈ ਬਾਈ ਇਸਮੇ, ਚਾਹੇ ਬਾਤ ਹੈ ਐਟਰਾਜੀਨ ਕੀ ਸਪਰੇ ਕੀ ਆਓ ਹੈ ਜਾਂ ਵੀ 50% ਘੁਲਨਸ਼ੀਲ ਪਾਊਡਰ ਹੈ, ਔਰ ਲਗਭਗ 1.6 ਕਿਲੋਗ੍ਰਾਮ ਪ੍ਰਤੀ ਏਕੜ ਕੇ ਹਿਸਾਬ ਤੋਂ ਛਿੜਕਾਓ ਇਸਮੇ ਹਮ ਕਰ ਸਕੇ ਹੈ। 250 ਤੋਂ ਲੈ ਕੇ 300 ਲੀਟਰ ਪਾਣੀ ਮੈਂ ਗੋਲ ਬਣਾ ਕੇ ਹਮਨੇ ਤਿਆਰ ਕਰਨਾ ਹੈ। ਇਸਕੇ ਬਾਅਦ ਮੈਂ ਜੋੜੀ ਪੱਤੀ ਵਾਲੇ ਜੋ ਖਰਪਤਵਾਰ ਹੈ ਇਨਕੇ ਲਈ ਬਾਈ 2,4-D ਸੋਡੀਅਮ ਸਾਲਟ 1.0 ਕਿਲੋਗ੍ਰਾਮ ਪ੍ਰਤੀ ਏਕੜ ਕੀ ਦਰਤਾ ਹਮਨੇ 250 ਲੀਟਰ ਪਾਣੀ ਮੈਂ ਗੋਲ ਬਣਾ ਕੇ ਕਾ ਛਿੜਕਾਓ ਕਰਨਾ ਹੈ। ਪਹਿਲਾ ਛਿੜਕਾਓ ਬਿਜਾਈ ਕੇ 3 ਹਫ਼ਤਾ ਬਾਅਦ ਮੈਂ ਹਮਨੇ ਕਰਨਾ ਹੈ, ਔਰ ਗੰਨੇ ਕੀ ਜੋ ਬੀਜੂ ਜਾਂ ਫਿਰ ਨੌਲ ਫਸਲ ਮੈਂ ਇਸ ਮਹੀਨੇ ਕੇ ਅੰਤ ਤਈ ਨਾਈਟ੍ਰੋਜਨ ਵਾਲੀ ਜੋ ਖਾਦ ਕੀ ਦੂਸਰੀ ਮਾਤਰਾ ਹੈ ਜਾਂ 4500 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਕੇ ਹਿਸਾਬ ਤੋਂ ਹਮਨੇ ਘਾਸ ਫੂਸ ਨਿਕਾਲ ਕਰਕੇ ਛਿੱਟੇ ਦੁਆਰਾ ਡਾਲ ਗਈ ਉੱਪਰ ਤਾਂ ਹਮਨੇ ਹਲਕੀ ਸਿੰਚਾਈ ਕਰ ਦੇਣੀ ਹੈ। ਮੋਢੀ ਫਸਲ ਮੈਂ ਪ੍ਰਯਾਪਤ ਖਾਦਾਂ ਹਮਨੇ 1.5 ਗੁਣੀ ਮਾਤਰਾ ਕਾ ਪ੍ਰਯੋਗ ਕਰਨਾ ਹੈ, ਔਰ ਮੋਢੀ ਫਸਲ ਮੈਂ ਬਾਈ ਡਿਮਕ ਔਰ ਜੋ ਕੰਸੂਆ ਹੈ ਉਸਕੀ ਰੋਕਥਾਮ ਕੇ ਲਈ ਇਸਨੇ 250 ਲੀਟਰ ਇਸਮੇ ਕਲੋਰੋਪਾਇਰੀਫਾਸ ਹੈ 20% ਕੀ ਤਾਕਤ ਕੀ ਦਵਾਈ ਰਹੇਗੀ, ਪ੍ਰਤੀਕ ਕਿਲੇ ਕੇ ਹਿਸਾਬ ਤੋਂ ਸਿੰਚਾਈ ਕੇ ਸਾਥ ਹਮਨੇ ਦੇਣੀ ਹੈ। ਅਗਰ ਗੰਨੇ ਮੈਂ ਜੋ ਪੈਰੀਲਾ ਔਰ ਅਲਕਾ ਆਕਰਮਣ ਹੋ ਜਾਏ ਤੋ ਬਾਈ ਇਸਨੇ ਮਾਰਨ ਵਾਲੇ ਜੋ ਪਰਜੀਵੀ ਨਾ ਹੋ ਤੋ ਬਾਈ 400 ਮਿਲੀਟਰ ਇਸਮੇ ਮੈਲਾਥੀਆਨ ਹੈ 50% ਕੀ ਹੈ ਜਾਂ 400 ਲੀਟਰ ਪਾਣੀ ਮਿਲਾ ਕੇ ਪ੍ਰਤੀਕ ਕਿਲੇ ਉੱਤੇ ਛਿੜਕਾਓ ਕਰਨਾ ਹੈ। ਕਿਤੇ ਕਿਤੇ ਬਾਈ ਕਾਲੀ ਬੱਗ ਕਾਲੀ ਕੀੜੀ ਕੇ ਆਕਰਮਣ ਕੇ ਕਾਰਨ ਬਾਈ ਵੀ ਫਸਲ ਆਪਣੀ ਪੀਲੀ ਪੜ ਜਾ ਹੈ, ਤੋ ਇਸ ਕੀੜੇ ਕੀ ਲਈ ਬਈ ਨਿਯੰਤਰਣ ਕੇ ਲਈ 400 ਮਿਲੀਟਰ ਕਲੋਰੋਪਾਇਰੀਫਾਸ 20% ਕੀ ਤਾਕਤ ਕੀ ਲਿਆਂਗੇ ਹਮ, ਔਰ 400 ਲੀਟਰ ਪਾਣੀ ਮਿਲਾ ਕੇ ਪ੍ਰਤੀਕ ਕਿਲੇ ਕੇ ਹਿਸਾਬ ਤੇ ਛਿੜਕਾਓ ਕਰ ਦਿਆਂਗੇ, ਕਿਉਂਕਿ ਗੋਬਰ ਛਿੜਕਾਓ ਹਮਨੇ ਕਰਨਾ ਹੈ ਤਾਂ ਕਿ ਦਿਨ ਕੇ ਸਮੇਂ ਮੈਂ ਬੱਚੇ ਤਥਾ ਭਰੋਡ ਹੈ ਉਹ ਨਸ਼ਟ ਹੋ ਜਾਂ, ਔਰ ਕਿਤੇ ਕਿਤੇ ਬਈ ਅਸ਼ਟਪਦੀ ਮਾਈਟ ਕਾ ਆਕਰਮਣ ਹੋ ਰਿਹਾ ਹੈ ਦਿਖਾਈ ਦੇ ਹੈ ਇਸਕਾ ਲਕਸ਼ਣ, ਤੋ ਪੱਤਿਆਂ ਪਰ ਲਾਲ ਰੰਗ ਕੇ ਦੱਬੇ ਦਿਖਾਈ ਦੇਣਗੇ, ਇਸਕੇ ਲਈ ਬਈ 600 ਮਿਲੀਲੀਟਰ ਇਸਮੇ ਰਗੋਰ 30% ਕੀ ਰਹੇਗੀ ਜਾਂ 250 ਲੀਟਰ ਪਾਣੀ ਮਿਲਾ ਕੇ 1 ਕਿਲੋ ਕੇ ਹਿਸਾਬ ਤੋਂ ਛਿੜਕਾਓ ਕਰਦੇ ਹਾਂ। ਤੋ ਚਾਹੇ ਉਹ ਸਾਲ ਭਰ ਕੀ ਫਸਲ ਹੋ ਜਾਂ ਫਿਰ ਅੱਗ ਚੱਲ ਕੇ ਜਿਨ ਬਈਆਂ ਨੇ ਨੂੰ ਦੇਖੇ ਕਿ ਬਈ ਕਿਤੇ ਆਪਣੀ ਸਬਜ਼ੀ ਫਸਲੇ ਲਈ ਰੱਖੀ ਹੈ, ਤੋ ਸਬਜ਼ੀ ਫਸਲਾਂ ਵੀ ਬਈ ਦਿਨ ਪ੍ਰਤੀ ਦਿਨ ਆਪਣਾ ਥੋੜ੍ਹਾ ਹੱਥ ਉਡਾਓ ਹੈ, ਛਟਾਈ ਕਰਨੀ ਹੈ, ਫਿਰ ਮੰਡੀਕਰਨ ਕਰਨਾ ਹੈ, ਤੋ ਆਪਣੇ ਬਈ ਟਾਈਮ ਟਾਈਮ ਕੇ ਅਨੁਸਾਰ ਹਮਨੇ ਪਾਣੀ ਪਾਤ ਵੀ ਇਸਮੇ ਧਿਆਨ ਰੱਖਣਾ ਪੜੇਗਾ, ਨਰਾਈ ਗੁਡਾਈ ਕਾ ਖੋਦੀ ਕਾ ਵੀ ਕੰਮ ਇਸਮੇ ਚੱਲ ਰਿਹਾ ਹੈ, ਕਿਉਂਕਿ ਟਮਾਟਰ ਹੈ ਆਪਣਾ ਬੈਂਗਣ ਹੈ ਚਾਹੇ ਉਹ ਮਿਰਚ ਕੀ ਬਾਤ ਕਰਾਂ ਹਾਂ ਬਾਈ ਦਿਨ ਪ੍ਰਤੀ ਦਿਨ ਹੀ ਆਪਣਾ ਭਿੰਡੀ ਵੀ ਆ ਰਹੀ ਹੈ, ਤੋ ਮੰਡੀਕਰਨ ਇਨਕਾ ਹੁੰਦਾ ਰਿਹਾ ਹੈ, ਤੋ ਬਈ ਟਾਈਮ ਟਾਈਮ ਪਰ ਹਮਨੇ ਥੋੜ੍ਹਾ ਬਹੁਤ ਬਿਲਕੁਲ ਹਲਕੀ ਕੋਈ ਮੈਲਾਥੀਆਨ ਵਰਗੀ ਹੈ ਬਈ ਤੋ ਆਪਣੇ ਇਸ ਦਵਾਈਆਂ ਕਾ ਥੋੜ੍ਹਾ ਬਹੁਤ ਪ੍ਰਯੋਗ ਕਰ ਸਕੇ ਹੈ, ਵਰਨਾ ਤੋ ਬਈ ਹਮ ਧਿਆਨ ਰੱਖਾਂ ਕਿ ਥੋੜ੍ਹਾ ਹਾਈਸਕਮ ਹੈ ਅਗਰ ਨਿੰਬਸ ਡੀਨ ਹੈ ਨਿੰਮ ਕਈ ਜੋ ਅਰਕ ਹੈ ਜਾਂ ਫਿਰ ਆਪਣਾ ਗੋਮੂਤਰ ਤੇ ਤਿਆਰ ਕੋਇਆ ਔਰਕ ਸੇ ਇਨਕਾ ਹਮ ਪ੍ਰਯੋਗ ਕਰਾਂ ਤਾਂ ਕਿ ਕੀਟ ਪਤੰਗ ਇਸਮੇ ਨੁਕਸਾਨ ਨਾ ਕਰ ਪਾਵਾਂ। ਤੋ ਅੱਜ ਦੇਖ ਬਾਈ ਸਮੇਂ ਹੋ ਰਿਹਾ ਗੀਤ ਰਾਗ ਨਹੀਂ ਕਾ ਬਾਈ ਰਾਗ ਨਹੀਂ ਸੁਣਵਾਉਂਗੇ, ਲੇਕਿਨ ਜ਼ਿਕਰਾ ਆਪਣਾ ਕਰੇਂਗੇ ਬਾਈ ਅੱਜ ਜੋ ਖਾਸ ਤੌਰ 'ਤੇ ਅਰਹਰ ਕੀ ਕਾਸ਼ਤ ਕਿਆ ਬਾਰੇ ਮੈਂ, ਤੋ ਬਾਈ ਹਨ ਪਹਿਲਾਂ ਰਾਗ ਨਹੀਂ ਸੁਣਵਾ ਦੇ, ਗਾਇਕ ਕਲਾਕਾਰ ਇਸਮੇ ਰਹੇਂਗੇ ਮਾਸਟਰ ਸਤਵੀਰ ਸਿੰਘ ਔਰ ਉਨਕੇ ਸਾਥੀ।
1: ਜਬ ਵਪਾਰ ਕੇ ਪ੍ਰਚਾਰ ਕੀ ਹੋ ਬਾਤ ਤੋ ਅਪਣਾਏ ਆਕਾਸ਼ਵਾਣੀ ਕਾ ਸਾਥ, ਹਰ ਦਿਲ ਹਰ ਘਰ ਔਰ ਹਰ ਜਨ ਹਰ ਵਰਗ ਕੋ ਜੋੜਨੇ ਕਾ ਹੈ ਸਾਧਨ, ਵਿਸ਼ਵਸਨੀਯ ਅਸਰਦਾਰ ਔਰ ਹਮ ਸਬ ਕਾ ਹਮ ਸਫ਼ਰ ਆਕਾਸ਼ਵਾਣੀ ਰੋਹਤਕ ਹੈ ਸਦਾ ਤਤਪਰ, ਹਮਾਰੀ ਆਵਾਜ਼ ਆਪਕਾ ਪ੍ਰਚਾਰ, ਹੋ ਜਾਏ ਸਮ੍ਰਿਧ।

ਕਿ ਤਾਂ ਬਈ ਗਹਿਰੀ ਜੁਤਾਈ ਕਾ ਹੈ ਉਹ ਵੀ ਚੱਲੇਗਾ, ਤਾਂ ਆਪਣੇ ਨਾਕੇ ਡੋਲੇ ਜਿਹੜੇ ਵੀ ਆਪਣੇ ਕੰਮ ਦਾਮ ਹੈ ਦਿਨ ਚਰੀ ਹੈ, ਕਿਉਂਕਿ ਸਾਨੂੰ ਬਾਈ ਨੇ ਮਾਲੂਮ ਤਾਂ ਹੋਏ ਹੈ ਵੀ ਆਪਣਾ ਜੋ ਕੰਮ ਕਰਨਾ ਬਾਕੀ ਰਹਿ ਰਿਹਾ, ਤਾਂ ਤਿਆਰੀ ਕਰਕੇ ਹਮ ਜ਼ਰੂਰ ਰੱਖੇ। ਔਰ ਅੱਜ ਦਿਨ ਬਾਈ ਗੁਰੂਵਾਰ ਕਾ ਹੈ, ਕਿਉਂਕਿ ਸਾਪਤਾਹਿਕ ਸਮਾਚਾਰ ਦਰਸ਼ਨ ਵੀ ਹੋਵੇਗੇ,